0: ਰਾਹ ਆਵਾ ਘਰ ਦਲ ਘਰ
1: ਘਰ ਦਲ ਘਰ
0: ਕਿਸਤਾ ਵਾਲਮ
1: ਤਪਤਾਹਨ ਤਪਤਾ
0: ਕਲ ਹੱਕ ਤਕ ਵਾਲਸਤਾ
1: ਕਲ ਹੱਕ ਤਕ ਵਾਲਸਤਾ
0: ਕਰ ਜਰਹਮ ਬਿਲਦਾਤਾ
1: ਕਰ ਜਸਹਮ ਬਿਲਦਾਤਾ
0: ਕਰਾਇ ਹਾਕਮ ਜੰਨਾਰਾ
1: ਕਰਾਇ ਹਾਕਮ ਜੰਨਾਰਾ
0: ਕਿਸਤਰ ਬੇਲ